0: बहुत मायूसी हुई है, इस्लामी जमहूरिया को मैं अपना दुश्मन समझती हूँ।
1: माय एनिमी।
2: हुकूमत अपने दुश्मनों को निशाना बना रही है। जंग शुरू होने के बाद से 21 सियासी मुखालफीन को तख्तेदार पर लटकाया जा चुका है, जैसे 18 साल अमीर हुसैन खातमी, बाबक अलीपुर, पोया खुबादी और अमीर अली मीर जाफरी।
3: ये जनवरी में गिरफ्तार किए गए मुजाहिरीन में से एक थे।
2: सुजन इन लोगों की वकील हैं। इन्हें मजीद खराबी का अंदेशा है।
3: जंग से पहले सिर्फ एहतजाजी लीडरों, आतिशजनों और मुसल्लह लोगों से सख्त बर्ताव किया जाता था, मगर जंग के दौरान इस सख्ती में बे इंतहा इजाफा हुआ। मैं चाहती हूँ कि जंग खत्म हो, लेकिन ये डर भी है कि अगर जंग खत्म हुई तो हुकूमत इस जंग का गुस्सा कैदियों पर निकालेगी। हमारे पास वक्त थोड़ा है, इसलिए मैं मुस्तकबिल का नहीं सोचती।
2: जंग के खात्मे से मुतालिक अमरीकी तजब्जुब के मुकाबले में फतह का जश्न हुकूमत की खुद एतमादी का इजहार है। इंडिपेंडेंट जर्नलिस्ट आर्मन अपने आइंदा के बारे में खौफजदा हैं, क्योंकि हुकूमत में उन सबको सजा देने की जरूरत बढ़ गई है जिन्हें वो अपना दुश्मन समझती है।
4: मुस्तकबिल का सोचकर मेरी नींद उड़ जाती है और इस गैर यकीनी से मुझ पर वहशतनाक घबराहट तरी हो जाती है। पहले तो हम पर सियासी नौयत का इल्जाम लग सकता था, मगर इस हालत जंग में अगर हम जंग के बारे में रिपोर्ट करें तो हम पर जासूसी का इल्जाम लग सकता है। पहले हम समझने की कोशिश करते थे कि कितने लोगों का नुकसान हुआ है या एहतजाज के क्या असरात हो सकते हैं, लेकिन अब बात अलग है। अब हमारी सारी तवज्जो खुद को और अपने घर वालों को महफूज रखने पर है।
2: ये इस बात की एक याद दहानी कि खतरा किस कदर हकीकी है। हुकूमत मुखालिफ एहतजाज के दौरान हलाक होने वाले एक नौजवान की ताजियती तकरीब, ऐसे में जबकि दुनिया सोच रही है कि जंग के खात्मे के लिए मुजाकरात दोबारा शुरू होंगे कि नहीं, हुकूमत लोगों की जिंदगी और मौत की मालिक बनी हुई है।
5: दिस इज पंजाबी न्यूज।
6: क्योरा सत श्री अकाल, नमस्कार, आदाब एंड हैलो। अज दिन मंगलवार 5 मई 2026 का वरा, जदों कि नानकशाही कैलेंडर के मुताबिक संमत 558 के वैसाख महीने की 22 तरीक है। परमिंदर सिंह पापा टोए टोए तुहाडे तक रेडियो तराना पंजाब दियां खबरां लैके हाजिर है। सिख संस्थावां वालों जागत जोत श्री गुरु ग्रंथ साहिब सत्कार सोध एक्ट नूं जिथे बीते दिनी नामंजूर कर दिता गया सी, उत्थे हुण सारिआं दी नज़रां इस गल ते रहिणगीआं कि जथेदार गड़गज हुणा वालों 8 मई ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ। ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ ਐਸਟੀਪੀਸੀ ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ। ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ। ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੌਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ। ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ ਦਿਖਾਈ ਜਾਂ ਸੁਣਾਈ ਦੇ ਰਹੇ ਨੇ। ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਰਾਸ਼ੀ ਅਤੇ ਮੁਫਤ ਬਿਜਲੀ ਮਿਲਦੀ ਰਹੇਗੀ। ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ। ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ, ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫੀ ਲਾਰੇ ਲੱਪੇ ਵੀ ਲਾਏ। ਇੱਧਰ ਦਿੱਲੀ ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ, ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ। ਦਰਅਸਲ AC ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ। ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ। ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ। ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫ਼ੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ। ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ, ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ। ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ। ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ, ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫ਼ੀ ਵੱਡੀ ਲੀਡ ਹਾਸਲ ਕੀਤੀ। ਜੇ ਮੋਟੇ ਤੌਰ 'ਤੇ ਦੇਖਦੇ ਹਾਂ ਤਾਂ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫ਼ੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ, ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ ADMK 66 ਦੇ ਉੱਤੇ, ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ, ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ। ਅਤੇ ਇੱਧਰ ਖ਼ਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ, ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ, ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ। ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ, ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ। ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ, ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ, ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ। ਪਰਮਿੰਦਰ ਨੂੰ ਦਿਓ ਇਜਾਜ਼ਤ, ਮਿਹਰਬਾਨੀ।
1: ਪੀਜੀ, ਇਸ ਹਫਤੇ ਇੱਕ ਉੱਚ ਸਤਰੀਏ ਆਸਟ੍ਰੇਲੀਆਈ ਪ੍ਰਤੀਨਿਧੀ ਮੰਡਲ ਕੀ ਮੇਜ਼ਬਾਨੀ ਕਰਨੇ ਕੇ ਲਿਏ ਤਿਆਰ ਹੈ। ਆਸਟ੍ਰੇਲੀਆ ਕੇ ਵਿਦੇਸ਼ ਮੰਤਰੀ ਪੈਨੀ ਵੋਂਗ ਔਰ ਪੈਸੀਫਿਕ ਆਲੀਅਨ ਅਫੇਅਰਸ ਐਂਡ ਡਿਫੈਂਸ ਇੰਡਸਟਰੀ ਮਿਨਿਸਟਰ ਪੈਟ ਕੋਨਰੋਏ ਇਸ ਹਫਤੇ ਪੀਜੀ ਕੇ ਦੌਰੇ ਪਰ ਹੈ। ਇਸ ਦੌਰੇ ਕਾ ਉਦੇਸ਼ ਦੋਨੋਂ ਦੇਸ਼ੋਂ ਕੇ ਬੀਚ ਮੇਂ ਸਾਂਝਾ ਮੂਲਿਓ ਔਰ ਵਿਸ਼ਵਾਸ ਸਹਿਤ ਖੇਤਰੀ ਸਥਿਰਤਾ ਔਰ ਸਮ੍ਰਿੱਧੀ ਕੇ ਪ੍ਰਤੀ ਪ੍ਰਤੀਬੱਧਤਾ ਵਿਅਕਤ ਕਰਨਾ ਹੈ। ਵੇ ਫਿਜੀ ਮੇਂ ਪ੍ਰਧਾਨ ਮੰਤਰੀ ਸਿਤੀਵੇਨੀ ਰੰਬੂਕਾ ਸਹਿਤ ਵਿਦੇਸ਼ ਮਾਮਲੋ ਕੇ ਮੰਤਰੀ ਸਕਿਆਸੀ ਦੀ ਟੋਕਾ ਔਰ ਅਨੇ ਵਰਿਸ਼ਠ ਸਰਕਾਰੀ ਅਧਿਕਾਰੀਓਂ ਸੇ ਮੁਲਾਕਾਤ ਕਰਨੇ ਵਾਲੇ ਹੈ। ਸਮਝਿਆ ਜਾ ਰਹਾ ਹੈ ਕਿ ਆਸਟ੍ਰੇਲੀਆ ਇਸ ਦੌਰਾਨ ਫਿਜੀ ਕੋ ਫਿਊਲ ਆਪੂਰਤੀ ਕਾ ਵੀ ਆਸ਼ਵਾਸਨ ਦੇ ਸਕਤਾ ਹੈ। ਫਿਜੀ ਮੇਂ ਪ੍ਰਸਤਾਵਿਤ ਇਮੀਗ੍ਰੇਸ਼ਨ ਅਮੈਂਡਮੈਂਟ ਬਿੱਲ 2026 ਕੇ ਤਹਿਤ ਫਿਜੀ ਮੇਂ ਇਮੀਗ੍ਰੇਸ਼ਨ ਆਫਿਸਰਸ ਕੋ ਮਹੱਤਵਪੂਰਨ ਰੂਪ ਸੇ ਵਿਸਤਾਰਿਤ ਸ਼ਕਤੀਆਂ ਪ੍ਰਾਪਤ ਹੋਣੇ ਵਾਲੀ ਹੈ, ਜਿਸ ਸੇ ਬੋਰਡਰ ਕੰਟਰੋਲ ਐਨਫੋਰਸਮੈਂਟ ਔਰ ਪ੍ਰੋਸੀਕਿਊਸ਼ਨ ਕੋ ਔਰ ਮਜ਼ਬੂਤੀ ਮਿਲੇਗੀ। ਜੋ ਪਰਿਵਰਤਨ ਕੀਏ ਜਾਏਂਗੇ ਉਸਕੇ ਤਹਿਤ ਇਮੀਗ੍ਰੇਸ਼ਨ ਆਫਿਸਰਸ ਕੋ ਬਿਨਾਂ ਸੇਚ ਵਾਰੰਟ ਕੇ ਕਿਸੀ ਕੋ ਸੇਚ ਕਰਨੇ ਕਾ ਅਧਿਕਾਰ ਮਿਲੇਗਾ, ਸਾਥ ਹੀ ਉਨਕੇ ਇਲੈਕਟ੍ਰਾਨਿਕ ਡਿਵਾਈਸ ਕੀ ਵੀ ਤਲਾਸ਼ੀ ਲਈ ਜਾ ਸਕੇਗੀ। ਫਿਜੀ ਕੇ ਪ੍ਰਧਾਨ ਮੰਤਰੀ ਸਿਤੀਵੇਨੀ ਰੰਬੂਕਾ ਕਾ ਕਹਿਣਾ ਹੈ ਕਿ ਦੇਸ਼ ਮੇਂ ਸਟੇਟ ਆਫ ਐਮਰਜੈਂਸੀ ਨਹੀਂ ਲਾਗੂ ਕੀਆ ਜਾਏਗਾ। ਪ੍ਰਧਾਨ ਮੰਤਰੀ ਨੇ ਪਿਛਲੇ ਹਫ਼ਤੇ ਪੱਤਰਕਾਰੋਂ ਕੋ ਬਤਾਇਆ ਥਾ ਕਿ ਫਿਜੀ ਮਿਲਟਰੀ ਔਰ ਪੁਲਿਸ ਕੇ ਦੁਆਰਾ ਜੁਆਇੰਟ ਆਪਰੇਸ਼ਨ ਜਾਰੀ ਹੈ, ਐਸੇ ਮੇਂ ਦੇਸ਼ ਮੇਂ ਸਟੇਟ ਆਫ ਐਮਰਜੈਂਸੀ ਲਾਗੂ ਕੀਆ ਜਾ ਸਕਤਾ ਹੈ। ਪ੍ਰਧਾਨ ਮੰਤਰੀ ਕੇ ਇਸ ਬਿਆਨ ਕੇ ਬਾਅਦ ਮੇਂ ਗਹਿਰੀ ਚਿੰਤਾ ਵਿਅਕਤ ਕੀ ਗਈ ਥੀ ਕਿ ਅਗਰ ਸਟੇਟ ਆਫ ਐਮਰਜੈਂਸੀ ਲਾਗੂ ਕੀਆ ਜਾਤਾ ਹੈ ਤੋ ਇਸੇ ਟੂਰਿਜ਼ਮ ਸੇ ਦੇਸ਼ ਕੀ ਅਰਥ ਵਿਵਸਥਾ ਪਰ ਵਿਪਰੀਤ ਅਸਰ ਪੜੇਗਾ। ਪ੍ਰਧਾਨ ਮੰਤਰੀ ਕਾ ਕਹਿਣਾ ਹੈ ਕਿ ਨੈਸ਼ਨਲ ਸਿਕਿਉਰਿਟੀ ਕਾਉਂਸਲ ਕੀ ਮੀਟਿੰਗ ਕੇ ਬਾਅਦ ਮੇਂ ਤੈਅ ਕੀਆ ਗਿਆ ਹੈ ਕਿ ਸਟੇਟ ਆਫ ਐਮਰਜੈਂਸੀ ਲਾਗੂ ਕਰਨੇ ਕੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਦੇਸ਼ ਮੇਂ ਸੁਰੱਖਿਆ ਸਥਿਤੀ ਸਥਿਰ ਹੈ। ਫਿਜੀ ਕੇ ਲੰਬਾਸਾ ਕੇ ਰਾਰਾ ਐਵਨਿਊ ਮੇਂ ਜਿਸ ਵਿਅਕਤੀ ਪਰ ਚਾਕੂ ਸੇ ਵਾਰ ਕੀਆ ਗਿਆ ਉਨਕੀ ਪਹਿਚਾਣ ਪ੍ਰੇਮ ਚੰਦ ਕੇ ਨਾਮ ਸੇ ਕੀ ਗਈ ਹੈ। ਉਨਕੀ ਉਮਰ 50 ਸਾਲ ਸੇ ਕੁਝ ਉਪਰ ਬਤਾਈ ਗਈ ਹੈ। ਪੁਲਿਸ ਪ੍ਰਵਕਤਾ ਅਨਾਨੇ ਸੂਰੋ ਕਾ ਕਹਿਣਾ ਹੈ ਕਿ ਚੰਦ ਪਰ ਚਾਕੂ ਸੇ ਵਾਰ ਕੀਆ ਗਿਆ, ਹਮਲਾਵਰ ਕੋ ਹਿਰਾਸਤ ਮੇਂ ਲਿਆ ਗਿਆ ਹੈ। ਪ੍ਰੇਮ ਚੰਦ ਨਾਰਦਰਨ ਪ੍ਰੀਮੀਅਰ ਮਿਊਜ਼ਿਕ ਸੈਂਟਰ ਕੇ ਡਾਇਰੈਕਟਰ ਬਤਾਏ ਗਏ ਹੈ ਤਥਾ ਵੇ ਮਲਟੀ ਕਲਚਰਲ ਸੈਂਟਰ ਮੇਂ ਪਾਰਟ ਟਾਈਮ ਮਿਊਜ਼ਿਕ ਟੀਚਰ ਥੇ। ਵੇ ਕੋਰੋਕਾ ਦੀ ਬੁਆ ਕੇ ਰਹਿਣੇ ਵਾਲੇ ਬਤਾਏ ਗਏ ਹੈ। ਉਨ ਪਰ 3 ਵਾਰ ਚਾਕੂ ਸੇ ਵਾਰ ਕੀਆ ਗਿਆ ਥਾ। ਉਨਹੇ ਲੰਬਾਸਾ ਹਸਪਤਾਲ ਲੇ ਜਾਇਆ ਗਿਆ ਜਹਾਂ ਪਰ ਜ਼ਿਆਦਾ ਖੂਨ ਬਹਿ ਜਾਣੇ ਕੇ ਫਲਸਰੂਪ ਉਨ ਕੀ ਜਾਨ ਚਲੀ ਗਈ। ਇਸ ਘਟਨਾ ਕੇ ਬਾਅਦ ਮੇਂ ਲੰਬਾਸਾ ਸ਼ਹਿਰ ਮੇਂ ਸੁਰੱਖਿਆ ਕੋ ਲੇਕਰ ਕੇ ਗਹਿਰੀ ਚਿੰਤਾ ਵਿਅਕਤ ਕੀ ਗਈ ਹੈ। ਪ੍ਰਸਾਦ ਆਪਣੇ ਪਿਛੇ ਪਤਨੀ ਔਰ ਇਕਲੌਤੇ ਬੇਟੇ ਕੋ ਛੋੜ ਗਏ ਹੈ। ਫਿਜੀ ਮੇਂ ਮੌਸਮੀ ਦਫ਼ਤਰ ਨੇ ਦੇਸ਼ ਕੇ ਅਧਿਕਾਂਸ਼ ਇਲਾਕੋ ਮੇਂ ਗੰਭੀਰ ਬਾਰਿਸ਼ ਹੋਣੇ ਕੀ ਚੇਤਾਵਨੀ ਕੋ ਰੱਦ ਕਰ ਦਿਆ ਹੈ। ਸਦਨ ਔਰ ਈਸਟਰਨ ਵੀਤੀ ਲੇਵੂ ਦਾ ਕੋਨਰੋਵੇ, ਸਦਨ ਬੂਆ, ਤਾਵਿਯੂਨੀ ਸਹਿਤ ਛੋਟੇ ਛੋਟੇ ਦੀਪੋਂ ਔਰ ਲੋਮਾਵੀਤੀ ਗਰੁੱਪ ਸਹਿਤ ਕੰਦਾਵੋ ਕੇ ਲਈ ਗੰਭੀਰ ਬਾਰਿਸ਼ ਹੋਣੇ ਕੀ ਚੇਤਾਵਨੀ ਦੀ ਗਈ ਥੀ। ਮੌਸਮੀ ਦਫ਼ਤਰ ਕੇ ਮੁਤਾਬਿਕ ਲੋ ਪ੍ਰੈਸ਼ਰ ਸਿਸਟਮ ਕੀ ਵਜਹ ਸੇ ਗੰਭੀਰ ਬਾਰਿਸ਼ ਹੋਣੇ ਕੀ ਚੇਤਾਵਨੀ ਦੀ ਗਈ ਥੀ, ਲੇਕਿਨ ਅਭੀ